0: ਵੀਰ ਹੋਵਾ ਵੀ ਜੇ ਮਨ ਮੈਂ ਥੋੜੀ ਮਾਤਰਾ ਮੈਂ ਬਰਸਾਤ ਦੋ ਇਸ ਸਾਲ ਪਰ ਬਰਸਾਲ ਅਰੇ ਲਿਪਨ ਦੋ ਪਰ ਗੋਵਾ ਦੋ ਮਨ ਹੈ ਆਪਣੇ ਕੋ ਮਾਤਾ ਦਾ ਜੇ ਜਾਣਾ ਮਾਤਾ ਦੇ ਤੇ ਜਾਓ ਇਸ ਕੇ ਬਾਅਦ ਜੇ ਜੇ ਖਾਦ ਦੇਣਾ ਬੰਦ ਹੋ ਗਿਆ ਤਾਂ ਫਸਲ ਹੋ ਜਾਂਦੀ ਹੈ ਅੱਛਾ
1: ਜੇ ਵੀ ਕੀ ਹੋਵੇ ਖੇਤੀ ਕਰਕੇ ਆਪਣੇ ਆਏ ਕੋ ਹਮ ਬੜਾ ਸਕਦੇ ਹਾਂ ਕੋ ਸੱਚ ਕਿਆ ਲੱਗਦਾ
0: ਹਾਂ ਹਾਂ ਜੇ ਵੀ ਮਨ ਲੱਗ ਆਪ ਸੇ ਪਰ ਬਰਤੀ ਹੈ ਬਤਾ
1: ਨਵਰ ਕੀ
0: ਜੈਸਾ ਆਪ ਦੇਸ ਪਰ ਐਸੋ ਤੇ ਜੇ ਮਾਤਾ ਚਿੱਤੇ ਸਮਾਤਾ ਦਾ ਹਰ ਬੁਰਾਈ ਤੇ ਪੱਤ ਛਿੱਟੇ ਹੋ ਬਾ ਪਾ ਦੇ ਤੇ ਰੋ ਪਰ ਜੇ ਪੱਤ ਫੁੱਲ ਹੋ ਜੇ

0: ਕਿਹਾ ਲਗਾ ਰਹੀ ਹੈ
1: ਕਿਹਾ ਲਗਾ ਰਹੀ ਹੈ ਅਗਰ ਜੀ ਤੋਂ ਮੈਂ ਅੰਮ੍ਰਿਤ ਵਾਲਾ ਨਹੀਂ ਦੇਦੀ
0: ਹਾਂ ਦੇ ਕਰਨ ਦੇ ਅੰਦਰ ਤੇ ਬੰਦ ਦੇ ਆ ਕੇ ਜਾਂਦੇ ਤੇ ਮੈਂ ਬੇਟਾ ਇਹ ਨਹੀਂ ਲੈ ਜਾਣ ਦੇ
1: ਅੱਛਾ ਚੱਲ ਰਹੀ ਹੈ ਦੇ
0: ਜਾਣਾ
1: ਤਾਂ